0: ਜਦੋਂ ਬੁਲਾਇਆ ਗਿਆ ਸੀ ਤਾਂ ਮੈਂ ਰਾਸ਼ਟਰਪਤੀ ਜੀ ਦਾ ਪ੍ਰੋਗਰਾਮ ਛੱਡ ਕੇ ਮੈਂ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋਇਆ ਸੀ। ਕੱਲ ਨੂੰ ਸਾਡੇ MLA ਸਾਰੇ ਨੇ ਉਹ ਲਿਖਤੀ ਰੂਪ ਦੇ ਵਿੱਚ ਆਪਣਾ ਪੱਖ ਜਿਹੜਾ ਉੱਥੇ ਰੱਖ ਕੇ ਆਉਣਗੇ, ਤੇ ਬਾਕੀ ਜੋ ਵੀ ਹੋਊਗਾ ਉਹ ਤੁਹਾਨੂੰ ਕੱਲ ਨੂੰ ਜਿਹੜਾ ਬਾਹਰ ਆ ਕੇ ਉਹ ਮੀਡੀਆ ਦੇ ਨਾਲ ਜਿਹੜਾ ਉਹ ਸੰਵਾਦ ਜਿਹੜਾ ਉਹਨਾਂ ਦਾ ਹੋਊਗਾ ਉਹਦੇ ਵਿੱਚ ਦੱਸ ਦੇਣਗੇ। ਸੋ ਸਾਡੇ ਸਾਰੇ MLA, ਸਾਡੇ ਮਿਨਿਸਟਰ, ਜਿਸ ਤਰ੍ਹਾਂ ਵੀ ਉਹਨਾਂ ਨੂੰ ਬੁਲਾਇਆ ਗਿਆ, ਕੁਛ ਮਿਨਿਸਟਰ ਇੱਦਾਂ ਦੇ ਨੇ ਜਿਨ੍ਹਾਂ ਨੂੰ ਸਿਰਫ ਲਿਖਤੀ ਦੇ ਵਿੱਚ ਆਪਣਾ ਪੱਖ ਸਪਸ਼ਟ ਕਰਨ ਲਈ ਕਿਹਾ ਗਿਆ, ਉਹ ਲਿਖਤੀ ਦੇ ਵਿੱਚ ਦੇ ਕੇ ਆ ਜਾਣ।
1: ਮੈਜੋਰਿਟੀ ਸਾਡੀ ਅਸੈਂਬਲੀ ਦੇ MLAs ਨੂੰ ਕੱਲ ਸੱਦਾ ਦੇ ਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੇ ਬੁਲਾਇਆ ਇੱਥੇ। ਸਾਡੀ ਸਾਰੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਸਾਰੇ ਹੀ MLAs, ਜਿਹਦੇ ਵਿੱਚ ਮੈਜੋਰਿਟੀ ਸਾਡੇ ਸਿੱਖ MLA ਵੀ ਨੇ, ਨੌਨ ਸਿੱਖ ਵੀ ਨੇ, ਉਹ ਸਾਰੇ ਉੱਥੇ ਜਾਣਗੇ। ਬਕਾਇਦਾ ਤੌਰ ਉਹਨਾਂ ਦੇ ਹੁਕਮਾਂ ਦੀ ਪਾਲਣਾ ਅਸੀਂ ਕਰਾਂਗੇ, ਅਸੀਂ ਸਿਰ ਨਿਵਾਉਂਦੇ ਹਾਂ ਉਹਦੇ ਸਾਹਮਣੇ।
2: ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਜੋ ਹਾਲ ਮੇਂ ਬੇਅਦਬੀ ਬਿੱਲ ਪੇਸ਼ ਹੁਆ ਥਾ ਉਸਕੇ ਚਿੰਤਾ ਉਸ ਪਰ ਚਿੰਤਾ ਜਤਾਤੇ ਹੋਏ ਅੱਜ ਉਨਕੇ ਜੋ ਵਿਧਾਇਕ ਹੈ ਉਨਕੋ ਬੁਲਾਇਆ ਥਾ। ਅਪੇਕਸ਼ਾ ਕਰਤੇ ਹੈ ਕਿ ਜੋ ਅਕਾਲ ਤਖ਼ਤ ਸਾਹਿਬ ਉਨਕੋ ਨਸੀਹਤ ਦੇਂਗੇ ਉਸ ਪਰ ਅਮਲ ਕਰੇਂਗੇ।
3: Well, my colleague Gurpreet joins us on the broadcast to shed more light on this. Gurpreet, the huge political row regarding the sacrilege law that was passed in 2026. We're seeing the ministers now and even, of course, the MLAs appear over the Akal Tak today. What is something that we could expect?
4: Well, we have seen this this political row has been started since the Akal Tak Sahib Jathedar has already summoned all the MLAs and ministers of a Punjab government. We have seen a Punjab government, specifically the Chief Minister of Punjab, who has already made it very clear they are following and complying the directions and hukamnama of Akal Tak Sahib Jathedar, and all the Sikh MLAs and ministers, they are supposed to appear before Shri Akal Takht Sahib today, and they are going to give in writing their response. And the question which has been raised by the Shromani Akali Shromani Gurdwara Prabandhak Committee as well Jathedar of Shri Akal Takht Sahib on anti-sacrilege law, he says that why the Sikh bodies are not being considered by the state government at the time when this anti-sacrilege bill has been formulated by the state government. So let's see that what type of response all the MLAs and minister they are going to give to the Shri Akal Takht Sahib Jathedar, and after that they are going to explain to media what type of answer they had given and what type of the queries which had been raised by Shri Akal Takht Sahib Jathedar. So we have to wait and watch, because today all the Sikh ministers as well as MLA they are going to appear before Shri Akal Takht Sahib as per the hukamnama which has been given by the Shri Akal Takht Sahib to all the ministers and MLAs to appear before Shri Akal Takht Sahib, and why the Sikh bodies are not being considered while formulating anti-sacrilege bill by the state government. Back to studio.
3: Right, absolutely, Gurpreet. You rightly said, of course, a big political row now currently in Punjab. And of course, this comes right before the 2027 Punjab Assembly elections. Thank you so much for joining us and tracking those updates for us. On that note, slipping into a very short break. More news and updates on the other side. Stay with us.